ਬ੍ਰਹਮਾਨ ਜੈ ਗੁਰੂ ਕਰ ਗਦ ਯਾਰ ਯਾਰ ਜਲ ਦਗਨ ਸੁਨ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ ਦਾ